0: your favorite music on your favorite radio.
1: ਜਿੱਦ ਛੱਡਦੇ ਹਰਬੀਰ, ਜੇ ਸਰਕਾਰ ਨਹੀਂ ਕੁਝ ਕਰ ਸਕੀ ਤਾਂ ਤੂੰ ਕਰ ਲਏਗਾ।
2: ਸੰਸਾਰਪੁਰ ਸਰਕਾਰ ਦਾ ਪਿੰਡ ਨਹੀਂ, ਮੇਰਾ ਪਿੰਡ ਹੈ। ਮੈਂ ਜਿਉਂਦੀ ਕਰੂੰਗਾ ਹੋਕੀ।